0: ਬਿਲਕੁਲ ਪੁੱਤਰ ਹੱਟਾਂ ਤੇ ਨਹੀਂ ਵਿਕਦੇ, ਤੂੰ ਐਵੇਂ ਲੱਭਦੀ ਫਿਰੇ ਵਿੱਚ ਬਾਜ਼ਾਰ ਕੁੜੇ। ਬਹੁਤ ਮਸ਼ਹੂਰ ਨਗਮਾ ਥਾ 1965 ਕੀ ਜੰਗ ਕੇ ਹਵਾਲੇ ਸੇ, ਜਬ ਮੁਹਤਰਮਾ ਨੂਰ ਜਹਾਂ ਨੇ ਆਪਣੇ ਸੁਰੋਂ ਸੇ ਫੌਜੀਓ ਕੇ ਖੂਨ ਕੋ ਗਰਮਾਇਆ, ਪਾਕਿਸਤਾਨ ਕੇ ਆਵਾਮ ਕੋ ਫੌਜੀਓ ਕੀ ਮਦਦ ਕੇ ਲੀਏ ਏਕ ਸੀਸਾ ਪਲਾਈ ਦੀਵਾਰ ਬਣਾਉਣੇ ਮੇਂ ਮਦਦ ਕੀ। ਸਮਾਈ ਨੇ ਏਕ ਔਰ ਬਹੁਤ ਬੜੀ ਏਕ ਚੀਜ਼ ਹੈ 1965 ਕੀ ਜੰਗ ਕੇ ਹਵਾਲੇ ਸੇ ਕਿ ਆਮ ਤੌਰ ਪਰ ਆਪਕੋ ਪਤਾ ਹੈ ਇਤਨਾ ਬੜਾ ਮੁਲਕ ਹੈ ਮਾਸ਼ਾਅੱਲਾ ਪਾਕਿਸਤਾਨ, ਤੋ ਛੋਟੇ ਮੋਟੇ ਜੁਰਾਇਮ ਤੋ ਹਮੇਸ਼ਾ ਸੇ ਹੋਤੇ ਰਹਤੇ ਹੈ, ਚਲਤੀ ਰਹਤੀ ਹੈ ਯੇ ਚੀਜ਼ੇ ਆਮ ਜ਼ਿੰਦਗੀ ਕੇ ਅੰਦਰ। ਲੇਕਿਨ 1965 ਕੇ ਜਬ ਜੰਗ ਲੱਗੀ ਹੋਈ ਥੀ ਉਨ ਦਿਨੋਂ ਮੇਂ ਏਕ ਵੀ ਜੁਰਮ, ਏਕ ਚੋਰੀ ਕਤਲੋ ਗਾਰੋ ਤੋ ਦੂਸਰੀ ਬਾਤ ਹੈ ਚੋਰੀ ਚਕਾਰੀ ਵੀ ਰਿਪੋਰਟ ਨਹੀਂ ਹੋਈ ਥੀ, ਹਾਲਾਂਕਿ ਮਤਲਬ ਕਿ ਯੇ ਚੀਜ਼ੇ ਉਸੇ ਪਹਿਲੇ ਵੀ ਚੱਲ ਰਹੀ ਥੀ, ਉਸਕੇ ਵੋ ਬਾਅਦ ਮੇਂ ਵੀ ਹੋਈ, ਲੇਕਿਨ ਜੋ ਜੰਗ ਕੇ ਦਿਨ ਥੇ ਉਨ ਦਿਨੋਂ ਮੇਂ ਕੋਈ ਵੀ ਜੁਰਮ ਰਿਪੋਰਟ ਨਹੀਂ ਹੁਆ ਪਾਕਿਸਤਾਨ ਕੇ ਮਤਲਬ ਕਿ ਰਿਕਾਰਡਸ ਕੇ ਅੰਦਰ, ਥਾਨੋ ਕੇ ਅੰਦਰ ਜਹਾਂ ਪੇ ਰਿਪੋਰਟਿੰਗ ਹੋਤੀ ਹੈ, ਏਕ ਵੀ ਜੁਰਮ ਰਿਕਾਰਡ ਨਹੀਂ ਹੁਆ। ਤੋ ਯਹਾਂ ਸੇ ਲਗਾ ਅੰਦਾਜ਼ਾ ਕਰ ਲੇ ਕਿ ਅਬ ਪਾਕਿਸਤਾਨ ਕੇ ਆਵਾਮ ਕੇ ਅੰਦਰ ਕਿਤਨਾ ਜਜ਼ਬਾ ਥਾ, ਵੋ ਏਕਦਮ ਏਕ ਸੀਸਾ ਪਲਾਈ ਹੋਈ ਦੀਵਾਰ ਬਣ ਚੁੱਕੇ ਥੇ। ਲੇਕਿਨ ਹਮ ਦੇਖਤੇ ਹੈ ਕਿ ਬਾਤ ਕੇ ਆਨੇ ਵਾਲੇ ਵਕਤੋਂ ਕੇ ਅੰਦਰ ਹਮਾਰੇ ਅੰਦਰ ਵੋ ਜਜ਼ਬਾ ਨਹੀਂ ਰਹਾ ਔਰ ਹਮ ਬਿਖਰ ਗਏ ਹੈ ਔਰ ਮੁਖਤਲਿਫ, ਅਬ ਮੈਂ ਕਿਹਾ ਕਹੂੰ ਆਜ ਕੇ ਹਮਾਰਾ ਪ੍ਰੋਗਰਾਮ ਸਿਆਸੀ ਨਹੀਂ ਹੈ, ਸਿਆਸਤ ਕੇ ਹਵਾਲੇ ਸੇ ਤੋ ਹਮ ਬਾਤ ਨਹੀਂ ਕਰੇਂਗੇ। ਲੇਕਿਨ ਹਮਾਰੇ ਸਾਥ ਇੱਕ ਕਾਲਰ ਇਸ ਵਕਤ ਮੌਜੂਦ ਹੈ ਜੀ, ਅਸਲਾਮ ਵਾਲੇਕੁਮ।
1: ਅਸਲਾਮ ਵਾਲੇਕੁਮ, ਰਾਸ਼ਨ ਆਤਰ ਕਰ ਰਹਾ ਹੂੰ
0: ਜੀ। ਰਾਜਾ ਸਾਹਿਬ ਕੈਸੇ ਹੈ ਆਪ?
1: ਸ਼ੁਕਰ ਅੱਲਾਹ ਤਾਲਾ ਕਾ, ਆਪ ਸੁਣਾਏ?
0: ਅਲਹਮਦੁਲਿਲਾ। ਰਾਜਾ ਸਾਹਿਬ 1965 ਕੀ ਜੰਗ ਕੇ ਹਵਾਲੇ ਸੇ ਕੋਈ ਆਪ ਆਪਣੇ ਤਾਸਰਾਤ ਕਾ ਇਜ਼ਹਾਰ ਕਰੇ ਹਮਾਰੇ ਸਾਥ?
1: ਮੈਂਨੇ ਆਪਕਾ ਰੇਡੀਓ ਪ੍ਰੋਗਰਾਮ ਮੈਂ ਸੁਣਤਾ ਰਹਿਤਾ ਹੂੰ। ਮੈਂ ਕਭੀ ਵੀ ਗ੍ਰੀਨ ਕਾਰਡ ਜਬ ਪ੍ਰੋਗਰਾਮ ਲਗਤਾ ਹੈ ਤੋ ਸ਼ੇਅਰ ਇਸ ਲਈ ਨਹੀਂ ਕਰਤਾ ਕਿਉਂਕਿ ਯੇ ਯੰਗਸਟ ਕਾ ਕਾਮ ਹੈ, ਤੋ ਵੋ ਅੱਛੀ ਅੱਛੀ ਬਾਤੇਂ ਆਪਣੇ ਦੋਸਤੋਂ ਕੋ ਆਪਣੇ ਬਜ਼ੁਰਗੋਂ ਕੋ ਬਤਾਤੇ ਹੈ ਤੋ ਹਮ ਆਰਾਮ ਸਕੂਨ ਸੇ ਸੁਣਤੇ ਹੈ। ਆਜ ਪਹਿਲੀ ਬਾਰ ਮੈਨੇ ਆਪਕੇ ਸਾਥ ਟੈਲੀਫੋਨ ਪੇ ਯੇ ਸ਼ੇਅਰ ਕਰਨੇ ਲਗਾ ਹੂੰ ਕਿ ਹਮ ਆਪ ਜੋ ਬਾਤ ਕਰ ਰਹੇ ਹੈ ਬਹੁਤ ਅੱਛੀ ਕਰ ਰਹੇ ਹੈ, ਬਹੁਤ ਪਿਆਰੀ ਬਾਤੇਂ ਕਰ ਰਹੇ ਹੈ, ਜਿਸ ਜਿਸ ਨੇ ਵੀ ਕਹੀ ਹੈ ਵਤਨ ਕੇ ਲੀਏ ਪਿਆਰੀ ਬਾਤੇਂ ਕੀ ਹੈ। ਹਰ ਇਨਸਾਨ ਕੋ ਵਤਨ ਕਾ ਦਰਦ ਹੈ, ਸਨ 65 ਕਾ ਵੀ, 65 ਕਾ ਵੀ, 71 ਕਾ ਵੀ, ਅਭੀ ਵੀ ਕਾਰਗਿਲ ਕਾ ਵੀ, ਸਾਰੇ ਹਮਾਰੇ ਸੀਨੇ ਮੇਂ ਜਿਤਨੇ ਵੀ ਜ਼ਖਮ ਹੈ ਸਭ ਕੋ ਯਾਦ ਹੈ। ਔਰ ਵੋ ਥਾ ਸਨ 65 ਕਾ ਜੋ ਅਬ 65 ਕਾ ਜ਼ਿਕਰ ਆਪ ਬਾਰ ਬਾਰ ਕਰ ਰਹੇ ਹੈ ਕਿ ਉਸਕਾ ਬਤਾਏ ਉਸਕਾ ਬਤਾਏ, ਵੋ ਬਾਬੇ ਸਦਰ ਯੂਬ ਕਾ ਦੌਰ ਥਾ ਜਿਸਨੇ ਇਸ ਪਾਕਿਸਤਾਨ ਕੋ ਨਿਆ ਪਾਕਿਸਤਾਨ ਬਣਾਇਆ ਥਾ। ਆਜ ਜੋ ਆਪਕਾ ਸਲਾਬ ਆਇਆ ਹੁਆ ਹੈ, ਪਹਿਲੀ ਬਾਤ ਤੋ ਜੋ ਮੇਰੇ ਜ਼ਹਿਨ ਮੇਂ ਮੈਂ ਵੋ ਬਾਤ ਕਰ ਆਪਸੇ ਸ਼ੇਅਰ ਕਰ ਲੂੰ, ਆਪਕੇ ਸਮੇਂ ਸੇ ਜੋ ਸੁਣਨੇ ਵਾਲੇ ਉਨਸੇ ਸ਼ੇਅਰ ਕਰ ਲੂੰ। ਆਪ ਰੇਡੀਓ ਪੇ ਤੋ ਜਜ਼ਬਾਤ ਕਹਤੇ ਹੈ, ਮਾਈ ਬਾਪ ਕਾ ਵਾਲਦੈਨ ਕਾ ਯੇ ਹੱਕ ਬਨਤਾ ਹੈ ਬੱਚੋਂ ਕੋ ਲੇਕਰ।